0: ਇਸ ਸੀਜ਼ਨ ਸ਼ਾਨਦਾਰ ਕੈਨੇਡੀਅਨ ਰੋਡ ਟ੍ਰਿਪ ਵਿੱਚ ਡਰਾਈਵਰਸ ਅਤੇ ਉਹਨਾਂ ਦੀ ਟੋਯੋਟਾ ਦਾ ਹੋਵੇਗਾ ਦੀ ਗ੍ਰੇਟ ਵਾਈਡ ਨਾਰਥ ਦੇ ਅਣਜਾਣ ਰਸਤਿਆਂ ਨਾਲ ਆਮਣਾ ਸਾਹਮਣਾ। ਇਸ 'ਚ ਸਾਥ ਦੇਣਗੇ ਚਿਪਸ, ਚਾਹ ਵਾਲੀ ਬ੍ਰੇਕਸ ਅਤੇ ਅਤਰੰਗੀ ਪਲੇਲਿਸਟਸ। ਪਰ ਇਸ ਯਾਦਗਾਰ ਸਫ਼ਰ ਤੋਂ ਪਹਿਲਾਂ ਇੱਕ ਗੱਲ ਯਾਦ ਰਹੇ, ਇਹ ਟਾਈਮ ਹੈ ਤੁਹਾਡੇ ਸਥਾਨਕ ਟੋਯੋਟਾ ਡੀਲਰ ਤੇ ਐਕਸਪਰਟ ਸਰਵਿਸ ਦਾ। ਆਇਲ ਚੇਂਜਸ, ਬ੍ਰੇਕ ਚੈਕਸ ਅਤੇ ਟਾਇਰ ਬਦਲਣ ਲਈ ਤੁਹਾਡਾ ਇੱਕ ਈਜ਼ੀ ਸਟਾਪ। ਅੱਜ ਹੀ ਅਪਾਇੰਟਮੈਂਟ ਬੁੱਕ ਕਰੋ ਕਿਉਂਕਿ ਇਹ ਸਫ਼ਰ ਹੋਣ ਵਾਲਾ ਹੈ ਤੂਫਾਨੀ।
1: फरवरी का महीना होता है बहुत स्पेशल। फैमिली डे भी होता है, वैलेंटाइंस डे भी। तो मॉर्गेज रेट्स विद अमित खुराना इस महीने के लिए है बहुत स्पेशल। 3 इयर्स फिक्स 3.59%, 5 इयर्स फिक्स 3.74%, 5 इयर्स वेरिएबल 3.44%, साथ में $4,100 तक का कैश बैक भी, प्लस $1,500 तक का ज्वेलरी गिफ्ट कार्ड भी। सो कॉल अमित खुराना फॉर फ्रेश एंड फेयर February month mortgage rates at 647-341-2785, 647-341-2785, or visit amitkurana.ca.